0: പ്രിയ ശ്രോതാക്കളെ, സമയപരിമിതി കൊണ്ട് ഈ ഗാനം നമുക്ക് പൂർത്തിയാക്കുവാൻ സാധിക്കുകയില്ല. ഇന്നത്തെ റിപ്പോർട്ടുകളെല്ലാം നിങ്ങൾക്ക് ഇഷ്ടമായി എന്ന് കരുതുന്നു. പരിപാടികളെപ്പറ്റിയുള്ള നിങ്ങളുടെ അഭിപ്രായങ്ങളും നിർദ്ദേശങ്ങളും വിലയിരുത്തലുകളും വിമർശനങ്ങളും ഉണ്ടായെങ്കിൽ അതും SBS മലയാളത്തെ അറിയിക്കുക. SBS മലയാളത്തിന്റെ ഫേസ്ബുക്ക് പേജിൽ നിങ്ങൾക്ക് അഭിപ്രായങ്ങളും നിർദ്ദേശങ്ങളും വിമർശനങ്ങളുമെല്ലാം രേഖപ്പെടുത്താവുന്നതാണ്. വിമർശനങ്ങളെ ഞങ്ങൾ ഏറെ വിലമതിക്കുന്നു. എങ്കിൽ മാത്രമേ കൂടുതൽ മെച്ചപ്പെട്ട രീതിയിൽ പരിപാടികൾ നിങ്ങളിലേക്ക് എത്തിക്കുവാൻ ഞങ്ങൾക്ക് സാധിക്കുകയുള്ളൂ. അപ്പോൾ എല്ലാവർക്കും നന്മയും സന്തോഷവും നിറഞ്ഞ മനോഹരമായ ഒരു ദിവസം ആശംസിച്ചുകൊണ്ട് ഇന്നത്തേക്ക് ഇവിടെ പറയുന്നു. ദേശീയ മാധ്യമമായ SBS മലയാളത്തിൽ നിങ്ങൾക്കൊപ്പം ഞാൻ ജോജോ ജോസഫ്.
1: SBS, a world of difference. You're with SBS Punjabi on mobile, online and on radio.
2: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
3: ਜੀ ਹਾਜ਼ਰੀਨ, ਪੇਸ਼ ਹੋਣ ਜਾ ਰਿਹਾ ਹੈ ਜੀ ਤੁਹਾਡਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ SBS ਦੇ ਚੈਨਲ ਸਾਊਥ ਏਸ਼ੀਅਨ ਉੱਤੇ। ਅੱਜ ਵੀਰਵਾਰ 14 ਮਈ 2026 ਦੀ ਸ਼ਾਮ ਨੂੰ ਪ੍ਰੋਗਰਾਮ ਲੈ ਕੇ ਮੈਂ MP ਸਿੰਘ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਕਰਦਾ ਹਾਂ ਜੀ ਸਵਾਗਤ। ਨਾਲ ਹੀ ਪੇਸ਼ ਕਰਦਾ ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਵੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਨ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏਗਲ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਖਿੱਤਿਆਂ ਨੂੰ ਵਿਸਤਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣਦੇ ਹੋ। ਦੋਸਤੋ, ਅੱਜ ਦੇ ਪ੍ਰੋਗਰਾਮ ਦੀ ਸੰਖੇਪ ਜਿਹੀ ਰੂਪ ਰੇਖਾ ਇਸ ਪ੍ਰਕਾਰ ਹੈ। ਅੱਜ ਦੇ ਪ੍ਰੋਗਰਾਮ ਦੀ ਪ੍ਰਮੁੱਖ ਪੇਸ਼ਕਾਰੀ ਰਹੇਗੀ ਗਾਇਕ, ਲਿਖਾਰੀ ਅਤੇ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਦੇ ਮਾਲਕ ਸਤਿੰਦਰ ਸਰਤਾਜ ਹੋਰਾਂ ਦੇ ਨਾਲ, ਜੋ ਕਿ ਇਸ ਸਮੇਂ ਆਸਟ੍ਰੇਲੀਆ ਦੀ ਫੇਰੀ ਉੱਤੇ ਨੇ। ਇੱਕ ਹੋਰ ਮੁਲਾਕਾਤ ਬੀਬੀ ਨਰਿੰਦਰ ਸਿੰਘ ਹੋਰਾਂ ਨਾਲ ਕਰਵਾਉਣੀ ਹੈ, ਜੋ ਕਿ ਕਈ ਦਹਾਕੇ ਪਹਿਲਾਂ ਇੱਥੇ ਆਸਟ੍ਰੇਲੀਆ ਆ ਕੇ ਵਸੇ ਸਨ ਅਤੇ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨ ਵਿੱਚ ਕਾਮਯਾਬ ਰਹੇ ਸਨ। ਮਹਿੰਗਾਈ ਦਾ ਸਾਹਮਣਾ ਕਰ ਰਹੇ ਨਾਗਰਿਕਾਂ ਨੂੰ ਫਿਊਲ ਜਾਂ ਪੈਟਰੋਲ ਡੀਜ਼ਲ ਵਿੱਚ ਬੱਚਤ ਦੇ ਤਰੀਕੇ ਦੱਸਾਂਗੇ ਅੱਜ ਦੀ ਸੈਟਲਮੈਂਟ ਗਾਈਡ ਦੇ ਵਿੱਚ। ਨਾਲ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਵਸੇ ਹੋਏ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਦਾ ਸਾਰ ਵੀ ਹੋਵੇਗਾ ਜੀ ਪੇਸ਼ ਅੱਜ ਦੀ ਡਾਇਸਪੋਰਾ ਖ਼ਬਰਾਂ ਦੇ ਤਹਿਤ। ਤੇ ਸ਼ੁਰੂਆਤ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਚੋਣਵੀਆਂ ਖ਼ਬਰਾਂ ਦੇ ਨਾਲ, ਜੋ ਕਿ ਜ਼ਿਆਦਾਤਰ ਹਾਲ ਵਿੱਚ ਹੀ ਪੇਸ਼ ਹੋਏ ਬਜਟ ਉੱਤੇ ਆਧਾਰਿਤ ਨੇ। ਪਰ ਦੋਸਤੋ, ਜੁੜੇ ਰਹੋ ਸ਼ਾਮ 5 ਵਜੇ ਤੱਕ ਆਪਣੇ ਇਸ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਦੇ ਨਾਲ। ਤੇ ਪ੍ਰੋਗਰਾਮ ਦੌਰਾਨ ਮੇਰੇ ਨਾਲ ਸੰਪਰਕ ਕਰਨ ਵਾਸਤੇ ਚਲਦੇ ਪ੍ਰੋਗਰਾਮ ਦੌਰਾਨ ਤੁਸੀਂ SMS ਕਰ ਸਕਦੇ ਹੋ 0439-799-7067 ਦੇ ਉੱਤੇ। SBS ਦੇ ਨਿਊਜ਼ ਡੈਸਕ ਤੋਂ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਦੀਆਂ ਕੁਝ ਚੋਣਵੀਆਂ ਖ਼ਬਰਾਂ ਇਸ ਪ੍ਰਕਾਰ ਹਨ। ਆਸਟ੍ਰੇਲੀਆ ਦੀ ਵੱਡੀ ਸੁਪਰ ਮਾਰਕੀਟ ਕੰਪਨੀ ਖੋਲਜ਼ ਨੂੰ ਫੈਡਰਲ ਕੋਰਟ ਨੇ ਗਾਹਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਇਹ ਮਾਮਲਾ ਕੰਪਨੀ ਦੀ ਮਸ਼ਹੂਰ ਡਾਊਨ ਡਾਊਨ ਕੀਮਤ ਮੁਹਿੰਮ ਨਾਲ ਜੁੜਿਆ ਹੋਇਆ ਹੈ। ਜਸਟਿਸ ਮਾਈਕਲ ਓਬਰਾਇਨ ਨੇ ਕਿਹਾ ਕਿ ਜਾਂਚ ਕੀਤੀਆਂ ਗਈਆਂ 14 ਵਿੱਚੋਂ 13 ਪ੍ਰਮੋਸ਼ਨ ਭ੍ਰਮਤ ਕਰਨ ਵਾਲੀਆਂ ਸਨ ਅਤੇ ਅਸਲੀ ਛੋਟਾ ਨਹੀਂ ਸਨ। ਖਪਤਕਾਰ ਨਿਗਰਾਨ ਸੰਸਥਾ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ, ਜਾਂ ਕਹਿ ਲਓ ACC ਨੇ, ਦੋਸ਼ ਲਗਾਇਆ ਸੀ ਕਿ ਖੋਲਜ਼ ਨੇ ਕੁਝ ਸਮਾਨਾਂ ਦੀ ਕੀਮਤ ਪਹਿਲਾਂ ਵਧਾਈ ਫਿਰ ਥੋੜ੍ਹੀ ਘਟਾਈ, ਪਰ ਉਹ ਕੀਮਤ ਪਹਿਲਾਂ ਵਾਲੀ ਅਸਲੀ ਕੀਮਤ ਤੋਂ ਵੀ ਉੱਚੀ ਰਹੀ। ਇਸ ਦੇ ਬਾਵਜੂਦ ਇਸ ਨੂੰ ਖਾਸ ਛੋਟ ਵਜੋਂ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਚਾਰ ਮੁਹਿੰਮਾਂ ਆਮ ਗਾਹਕਾਂ ਨੂੰ ਗੁੰਮਰਾਹ ਕਰ ਸਕਦੀਆਂ ਹਨ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਆਪਣੇ ਪਹਿਲੇ ਬਜਟ ਜਵਾਬੀ ਭਾਸ਼ਣ ਵਿੱਚ ਦੇਸ਼ ਦੀ ਮਾਈਗ੍ਰੇਸ਼ਨ ਨੀਤੀ ਨੂੰ ਨਵੇਂ ਘਰਾਂ ਦੀ ਗਿਣਤੀ ਨਾਲ ਜੋੜਨ ਦੀ ਯੋਜਨਾ ਪੇਸ਼ ਕਰਨਗੇ। ਯੋਜਨਾ ਤਹਿਤ ਹਰ ਸਾਲ ਜਿੰਨੇ ਨਵੇਂ ਘਰ ਬਣਨਗੇ ਉਸੇ ਦੇ ਆਧਾਰ ਉੱਤੇ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਤੈਅ ਕਰਨ ਦੀ ਗੱਲ ਕੀਤੀ ਜਾਵੇਗੀ। ਉਧਰ ਖਜ਼ਾਨਾ ਮੰਤਰੀ ਜਿਮ ਚਾਮਰਸ ਨੇ ਇਸ ਪ੍ਰਸਤਾਵ ਦੀ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਮਾਈਗ੍ਰੇਸ਼ਨ ਅਤੇ ਘਰਾਂ ਦੇ ਮਸਲੇ ਨੂੰ ਇਸ ਤਰੀਕੇ ਨਾਲ ਜੋੜਨਾ ਇੱਕ ਡੌਗ ਵਿਸਲ ਰਾਜਨੀਤੀ ਹੈ ਜਿਸ ਨੂੰ ਉਹ ਨਕਾਰਾਤਮਕ ਸੰਕੇਤ ਮੰਨਦੇ ਹਨ। ਅਮਰੀਕੀ ਫੌਜ ਦੇ ਸੈਂਟਰਲ ਕਮਾਂਡ, ਜਿਸ ਨੂੰ ਯੂਨਾਈਟਿਡ ਸਟੇਟਸ ਸੈਂਟਰਲ ਕਮਾਂਡ ਜਾਂ ਸੈਂਟਕੌਮ ਕਿਹਾ ਜਾਂਦਾ ਹੈ, ਨੇ ਦੱਸਿਆ ਹੈ ਕਿ ਇਰਾਨੀ ਬੰਦਰਗਾਹਾਂ ਉੱਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਕੁਝ ਮਨੁੱਖੀ ਸਹਾਇਤਾ ਵਾਲੇ ਜਹਾਜ਼ਾਂ ਨੂੰ ਆਗਿਆ ਦੇ ਦਿੱਤੀ ਗਈ ਹੈ। ਸੈਂਟਕੌਮ ਮੁਤਾਬਕ 15 ਵਪਾਰਕ ਜਹਾਜ਼ਾਂ ਨੂੰ ਮਨੁੱਖੀ ਮਦਦ ਸਮੱਗਰੀ ਲਿਜਾਣ ਲਈ ਰੋਕਾਂ ਵਿੱਚੋਂ ਲੰਘਣ ਦੀ ਮਨਜ਼ੂਰੀ ਮਿਲੀ ਹੈ। ਇਸ ਵਿੱਚ ਉਹ ਜਹਾਜ਼ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਇਰਾਨ ਦੇ ਬੰਦਰਗਾਹਾਂ ਉੱਤੇ ਲੰਗਰ ਪਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਉਹ ਵੀ ਜਿਨ੍ਹਾਂ ਨੂੰ ਉੱਥੋਂ ਰਵਾਨਾ ਹੋਣ ਦੀ ਮਨਜ਼ੂਰੀ ਮਿਲੀ ਹੈ। ਅਮਰੀਕੀ ਫੌਜ ਦਾ ਕਹਿਣਾ ਹੈ ਕਿ 13 ਅਪ੍ਰੈਲ ਤੋਂ ਸ਼ੁਰੂ ਹੋਈ ਨਾਕਾਬੰਦੀ ਤੋਂ ਬਾਅਦ 67 ਵਪਾਰਕ ਜਹਾਜ਼ਾਂ ਦਾ ਰੁੱਖ ਬਦਲਿਆ ਗਿਆ ਹੈ ਅਤੇ ਹੋਰ 4 ਜਹਾਜ਼ਾਂ ਨੂੰ ਰੋਕਿਆ ਗਿਆ ਹੈ ਤਾਂ ਜੋ ਪਾਬੰਦੀਆਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਇਰਾਨ ਨਾਲ ਜੰਗ ਦੌਰਾਨ ਉਹਨਾਂ ਨੇ ਗੁਪਤ ਤੌਰ ਉੱਤੇ ਯੂਨਾਈਟਿਡ ਅਰਬ ਐਮੀਰੇਟਸ ਦਾ ਦੌਰਾ ਕੀਤਾ ਸੀ। ਦਫ਼ਤਰ ਅਨੁਸਾਰ ਉਹਨਾਂ ਨੇ UAE ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਿਨ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਇਤਿਹਾਸਕ ਤਰੱਕੀ ਹੋਈ। ਪਰ UAE ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜਦ ਤੱਕ ਸਰਕਾਰੀ ਤੌਰ 'ਤੇ ਪੁਸ਼ਟੀ ਨਾ ਕੀਤੀ ਜਾਵੇ ਅਜਿਹੀਆਂ ਗੁਪਤ ਮੁਲਾਕਾਤਾਂ ਜਾਂ ਸਮਝੌਤਿਆਂ ਦੇ ਦਾਅਵੇ ਬੇਬੁਨਿਆਦ ਹਨ। ਆਸਟ੍ਰੇਲੀਆ ਦੀ ਪਾਰਟੀ ਆਸਟ੍ਰੇਲੀਅਨ ਗ੍ਰੀਨਜ਼ ਨੇ ਰਾਜਨੀਤਿਕ ਚੰਦਾ ਕਾਨੂੰਨਾਂ ਵਿੱਚ ਸੋਧ ਦੀ ਮੰਗ ਕੀਤੀ ਹੈ। ਗ੍ਰੀਨਜ਼ ਦਾ ਕਹਿਣਾ ਹੈ ਕਿ ਮੌਜੂਦਾ ਕਾਨੂੰਨ ਵੱਡੀਆਂ ਕੰਪਨੀਆਂ ਨੂੰ ਸਰਕਾਰੀ ਨੀਤੀਆਂ ਅਤੇ ਬਜਟ ਫੈਸਲਿਆਂ ਉੱਤੇ ਪ੍ਰਭਾਵ ਪਾਉਣ ਦਾ ਮੌਕਾ ਦਿੰਦੇ ਹਨ। ਪਾਰਟੀ ਨੇ ਸੁਝਾਅ ਦਿੱਤਾ ਹੈ ਕਿ ਕੁਝ ਖੇਤਰਾਂ ਤੋਂ ਆਉਣ ਵਾਲੇ ਚੰਦਿਆਂ ਉੱਤੇ ਪਾਬੰਦੀ ਲਗਾਈ ਜਾਵੇ। ਇਹਨਾਂ ਵਿੱਚ ਪ੍ਰਾਪਰਟੀ ਡਿਵੈਲਪਰ, ਤੰਬਾਕੂ ਉਦਯੋਗ, ਖਣਨ ਉਦਯੋਗ ਅਤੇ ਜੂਏ ਨਾਲ ਜੁੜੇ ਕਾਰੋਬਾਰ ਸ਼ਾਮਲ ਹਨ। ਅਤੇ ਦੋਸਤੋ, ਹੁਣ ਇੱਕ ਖਬਰ ਭਾਰਤੀ ਖਿੱਤੇ ਨਾਲ ਜੁੜੀ ਹੋਈ। ਭਾਰਤ ਦੀ ਸਰਕਾਰ ਨੇ ਸੌਣੀ ਮਾਰਕੀਟਿੰਗ ਸੀਜ਼ਨ 2026-27 ਲਈ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ MSP ਵਿੱਚ 72 ਰੁਪਏ ਦਾ ਵਾਧਾ ਕਰਦਿਆਂ ਇਸ ਨੂੰ 2,441 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਦਾਲਾਂ, ਤੇਲ ਬੀਜਾਂ ਅਤੇ ਕਪਾਹ ਦੀ MSP ਵਿੱਚ ਭਾਰੀ ਵਾਧੇ ਦਾ ਮੁੱਖ ਮੰਤਵ ਦਰਾਮਦਾਂ ਉੱਤੇ ਟੇਕ ਘਟਾਉਣਾ ਹੈ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ CCEA ਨੇ ਬਿਜਾਈ ਤੋਂ ਪਹਿਲਾਂ 14 ਸੌਣੀ ਫਸਲਾਂ ਦੀ MSP ਨੂੰ ਹਰੀ ਝੰਡੀ ਦੇ ਦਿੱਤੀ ਸੀ। ਸੌਣੀ ਸੀਜ਼ਨ ਜੂਨ ਵਿੱਚ ਦੱਖਣ ਪੱਛਮੀ ਮੌਨਸੂਨ ਦੀ ਆਮਦ ਨਾਲ ਸ਼ੁਰੂ ਹੁੰਦਾ ਹੈ। ਕੈਬਨਿਟ ਕਮੇਟੀ ਦੇ ਫੈਸਲੇ ਮਗਰੋਂ ਝੋਨੇ ਦੀਆਂ ਆਮ ਅਤੇ ਏ ਗ੍ਰੇਡ ਕਿਸਮਾਂ ਲਈ MSP ਸੌਣੀ ਮਾਰਕੀਟਿੰਗ ਸੀਜ਼ਨ 7 ਅਕਤੂਬਰ ਲਈ ਕ੍ਰਮਵਾਰ 2,441 ਰੁਪਏ ਅਤੇ 2,461 ਰੁਪਏ ਪ੍ਰਤੀ ਕੁਇੰਟਲ ਰਹੇਗੀ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਹੁਣ ਸਮਾਂ ਹੋ ਗਿਆ ਜੀ ਇੱਕ ਹੋਰ ਅਹਿਮ ਚਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦਾ, ਜੋ ਕਿ ਹੈ ਸੈਟਲਮੈਂਟ ਗਾਈਡ ਤਹਿਤ। ਅਤੇ ਅੱਜ ਦਾ ਵਿਸ਼ਾ ਹੈ ਕਿ ਇਸ ਵੱਧਦੀ ਮਹਿੰਗਾਈ ਦੇ ਮੱਦੇਨਜ਼ਰ ਹਰ ਪਾਸਿਓਂ ਬੱਚਤ ਕਰਨੀ ਬਣਦੀ ਹੈ ਅਤੇ ਇਸ ਵਿੱਚ ਸਭ ਤੋਂ ਵੱਡਾ ਕਾਰਕ ਸਿੱਧ ਹੁੰਦਾ ਹੈ ਫਿਊਲ।

0: ਈਂਧਨ ਦੀ ਬਚਤ ਕਿਵੇਂ ਕਰੀਏ, ਜਾਣਦੇ ਹਾਂ ਅੱਜ ਦੀ ਇਸ ਸੈਟਲਮੈਂਟ ਗਾਈਡ ਅਧੀਨ। ਤੇ ਉਸ ਤੋਂ ਬਾਅਦ ਲਵਾਂਗੇ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਤੁਹਾਡਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਉਸ਼ਾਰੀ ਰਹੇਗਾ। ਜੁੜੇ ਰਹੋ SBS ਪੰਜਾਬੀ ਦੇ ਨਾਲ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
0: ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ MP ਸਿੰਘ। ਆਸਟ੍ਰੇਲੀਆ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉੱਤੇ ਦਬਾਅ ਜਾਰੀ ਹੈ ਕਿਉਂਕਿ ਅਮਰੀਕਾ ਇਰਾਨ ਜੰਗ ਹੁਣ ਆਪਣੇ ਤੀਜੇ ਮਹੀਨੇ ਵਿੱਚ ਦਾਖਲ ਹੋ ਚੁੱਕੀ ਹੈ। ਆਸਟ੍ਰੇਲੀਆਈ ਪਰਿਵਾਰਾਂ ਲਈ ਇਸ ਮਹੀਨੇ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ RBA ਵੱਲੋਂ ਨਕਦੀ ਦਰਾਂ ਵਿੱਚ ਵਾਧਾ ਕਰਨ ਦੇ ਫੈਸਲੇ ਤੋਂ ਬਾਅਦ ਇਹ ਦਬਾਅ ਹੋਰ ਵੀ ਵੱਧ ਗਿਆ ਹੈ। ਲੋਕਾਂ ਨੂੰ ਇੱਕ ਪਾਸੇ ਪੈਟਰੋਲ ਪੰਪ ਉੱਤੇ ਵੱਧ ਭੁਗਤਾਨ ਕਰਨਾ ਪੈ ਰਿਹਾ ਹੈ, ਜਦਕਿ ਦੂਜੇ ਪਾਸੇ ਵੱਧ ਰਹੀਆਂ ਕਰਿਆਨੇ ਦੀਆਂ ਕੀਮਤਾਂ ਕਿਰਾਏ, ਮੌਰਗੇਜ ਅਤੇ ਹੋਰ ਜ਼ਰੂਰੀ ਖਰਚਿਆਂ ਨਾਲ ਜਿੱਠਣਾ ਪੈ ਰਿਹਾ ਹੈ। ਆਸਟ੍ਰੇਲੀਆ ਐਕਸਪਲੇਨਡ ਫਿਊਲ ਇਨ ਫੋਕਸ ਦੇ ਇਸ ਐਪੀਸੋਡ ਵਿੱਚ ਅਸੀਂ ਉਹਨਾਂ ਮੁਫਤ ਅਤੇ ਸੁਤੰਤਰ ਸੇਵਾਵਾਂ ਬਾਰੇ ਜਾਣਾਂਗੇ ਜੋ ਲੋਕਾਂ ਨੂੰ ਆਰਥਿਕ ਤਣਾਅ ਨਾਲ ਨਜਿੱਠਣ ਵਿੱਚ ਮਦਦ ਕਰ ਸਕਦੀਆਂ ਹਨ। ਮੈਲਬਰਨ ਨਿਵਾਸੀ ਇਮਤਿਆਜ਼ ਅਹਿਮਦ IT ਖੇਤਰ ਵਿੱਚ ਪੂਰਾ ਕੰਮ ਕਰਦੇ ਹਨ, ਪਰ ਆਪਣੇ ਪਰਿਵਾਰ ਦਾ ਖਰਚਾ ਚਲਾਉਣ ਲਈ ਉਹ ਹਫ਼ਤਾ ਅੰਤ, ਛੁੱਟੀਆਂ ਅਤੇ ਸ਼ਾਮ ਦੇ ਸਮੇਂ ਟੈਕਸੀ ਅਤੇ ਰਾਈਡ ਸ਼ੇਅਰ ਵੀ ਚਲਾਉਂਦੇ ਹਨ। ਉਹ ਕਹਿੰਦੇ ਹਨ ਕਿ ਇੱਕ ਨੌਕਰੀ ਨਾਲ ਘਰ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ।
2: One job is not enough for their, you know, survival. My car, unfortunately, take diesel, and where I used to spend around $103, $105, now it gone up to around $160, which doesn't, like, you know, really help me. So things are quite tough for everyone.
0: Ahmed kehnde han ke vadhiyan hoyan eendhan keematan sirf ik samasya nahi han. Ghat yatri, ਰਾਈਡ ਸ਼ੇਅਰ ਪਲੇਟਫਾਰਮਾਂ ਦੀਆਂ ਵਧੀਆਂ ਕਮਿਸ਼ਨਾਂ ਅਤੇ ਰੋਜ਼ਾਨਾ ਦੇ ਜੀਵਨ ਖਰਚਿਆਂ ਨੇ ਡਰਾਈਵਰਾਂ ਲਈ ਗੁਜ਼ਾਰਾ ਕਰਨਾ ਹੋਰ ਔਖਾ ਬਣਾ ਦਿੱਤਾ ਹੈ।
2: The other day I just went to the airport to pick up my ride, like, you know, been sitting there for nearly 4 hours, didn't get anything. 1:30, 2 o'clock in the morning, just come back home empty. I could have been spending time with my family, but I was just trying to make my living.
0: ਹੁਣ ਅਹਿਮਦ ਨੈਸ਼ਨਲ ਡੈਟ ਹੈਲਪਲਾਈਨ ਨਾਲ ਸੰਪਰਕ ਕਰਨ ਬਾਰੇ ਸੋਚ ਰਹੇ ਹਨ। ਇਹ ਇੱਕ ਮੁਫਤ, ਸੁਤੰਤਰ ਅਤੇ ਗੋਪਨੀਯ ਸੇਵਾ ਹੈ ਜੋ ਪੂਰੇ ਆਸਟ੍ਰੇਲੀਆ ਵਿੱਚ ਉਪਲਬਧ ਹੈ। ਇਹ ਹੈਲਪਲਾਈਨ ਆਰਥਿਕ ਤਣਾਅ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਫਾਈਨੈਂਸ਼ੀਅਲ ਕਾਉਂਸਲਰਾਂ ਨਾਲ ਜੋੜਦੀ ਹੈ ਜੋ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਅਤੇ ਉਪਲਬਧ ਵਿਕਲਪਾਂ ਬਾਰੇ ਜਾਣਕਾਰੀ ਦਿੰਦੇ ਹਨ। ਨੈਸ਼ਨਲ ਡੈਟ ਹੈਲਪਲਾਈਨ ਦੀ ਵਿੱਕੀ ਸਟਾਫ ਕਹਿੰਦੀ ਹੈ ਕਿ ਅੱਜ ਕੱਲ੍ਹ ਕਈ ਲੋਕ ਆਪਣੀ ਆਮਦਨ ਦਾ ਵੱਡਾ ਹਿੱਸਾ ਈਂਧਨ ਅਤੇ ਖਾਣ ਪੀਣ ਵਰਗੀਆਂ ਜ਼ਰੂਰੀ ਚੀਜ਼ਾਂ ਉੱਤੇ ਖਰਚ ਕਰ ਰਹੇ ਹਨ, ਜਿਸ ਕਾਰਨ ਹੋਰ ਮਹੱਤਵਪੂਰਨ ਖਰਚਿਆਂ ਲਈ ਘੱਟ ਪੈਸਾ ਬਚਦਾ ਹੈ।
3: At the moment, we're hearing from a lot of people who are really stressed about their mortgage repayments. That's our number one call that we receive. But we also hear from people who are struggling with credit card debt. They owe money to the tax office, also electricity debt and car loans as well.
0: Staff kehndi hai ki kai lokan nu eh nahi pata ki oh bank ja karza den wali sanstha kolon financial hardship arrangement di mang kar sakde han.
3: A financial hardship arrangement could be something like a pause on repayments for a little while. It could be a payment arrangement where they pay off a smaller amount over a longer period of time. There's actually quite a few different options available to people, and that's what financial counselors can talk about.
0: ਉਹ ਕਹਿੰਦੀ ਹੈ ਕਿ ਸਹੀ ਸਲਾਹ ਅਤੇ ਵਿਹਾਰਕ ਹੱਲ ਦੇਣ ਲਈ ਕਾਉਂਸਲਰਾਂ ਨੂੰ ਵਿਅਕਤੀ ਦੀ ਪੂਰੀ ਮਾਲੀ ਸਥਿਤੀ ਨੂੰ ਸਮਝਣਾ ਪੈਂਦਾ ਹੈ।
3: We will talk to people about what their income is, what their expenses are, what their assets and their liabilities are. And it's only when we do that that we can get a good idea of the best options to help them get through that financial hardship.
0: National Debt Helpline ਨਾਲ ਸੰਪਰਕ ਕਰਨ ਦੇ ਤਿੰਨ ਤਰੀਕੇ ਹਨ। ਲੋਕ 1800-007-007 ਉੱਤੇ ਫੋਨ ਕਰ ਸਕਦੇ ਹਨ। ndh.org.au ਵੈਬਸਾਈਟ 'ਤੇ ਜਾ ਸਕਦੇ ਹਨ ਜਾਂ ਵੈਬਸਾਈਟ ਉੱਤੇ ਉਪਲਬਧ ਲਾਈਵ ਚੈਟ ਦੀ ਸੇਵਾ ਵੀ ਲੈ ਸਕਦੇ ਹਨ। ਅਤੇ ਦੋਸਤੋ, ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਲਈ ਹੈਲਪਲਾਈਨ ਕਾਲ ਦੌਰਾਨ ਦੁਭਾਸ਼ੀਆ ਸਹਾਇਤਾ ਵੀ ਉਪਲਬਧ ਕਰਵਾ ਸਕਦੀ ਹੈ। ਸਟਾਫ ਕਹਿੰਦੀ ਹੈ ਕਿ ਮਦਦ ਦੀ ਮੰਗ ਕਾਫ਼ੀ ਵੱਧ ਹੈ, ਇਸ ਲਈ ਰੁੱਝੇ ਸਮੇਂ ਦੌਰਾਨ ਲੋਕਾਂ ਨੂੰ ਉਡੀਕ ਕਰਨੀ ਪੈ ਸਕਦੀ ਹੈ। ਪਰ

0: ਸਲਾਹ ਦਿੰਦੀ ਹੈ ਕਿ ਜੇਕਰ ਤੁਰੰਤ ਸੰਪਰਕ ਨਾ ਹੋਵੇ ਤਾਂ ਬਾਅਦ ਵਿੱਚ ਮੁੜ ਕੋਸ਼ਿਸ਼ ਕਰੋ ਜਾਂ ਲਾਈਵ ਚੈਟ ਵਰਗਾ ਹੋਰ ਵਿਕਲਪ ਵਰਤੋ। ਨਿਵਾਸੀਆਂ ਨੂੰ ਇਸ ਲਈ ਵੀ ਉਤਸ਼ਾਹਿਤ ਕੀਤਾ ਗਿਆ ਹੈ ਕਿ ਉਹ ਕਮਿਊਨਿਟੀ ਸੰਸਥਾਵਾਂ ਵੱਲੋਂ ਉਪਲਬਧ ਹੋਰ ਮੁਫਤ ਸਹਾਇਤਾ ਸੇਵਾਵਾਂ ਬਾਰੇ ਵੀ ਜਾਣਕਾਰੀ ਲੈਣ। ਇਹਨਾਂ ਵਿੱਚ ਸਲਵੇਸ਼ਨ ਆਰਮੀ ਦੀ ਮਨੀਕੇਅਰ ਸੇਵਾ, ਕੁਝ ਐਂਗਲੀਕੇਅਰ ਫਾਈਨੈਂਸ਼ੀਅਲ ਕਾਉਂਸਲਿੰਗ ਸੇਵਾਵਾਂ, ਕਮਿਊਨਿਟੀ ਲੀਗਲ ਸੈਂਟਰ, ਮੌਬ ਸਟਰੋਂਗ ਡੈਪਟ ਹੈਲਪਲਾਈਨ ਅਤੇ ਫਾਈਨੈਂਸ਼ੀਅਲ ਰਾਈਟਸ ਲੀਗਲ ਸੈਂਟਰ ਆਦਿ ਸ਼ਾਮਲ ਹਨ। ਦੋਸਤੋ, ਇਹ ਜਾਣਕਾਰੀ SBS ਦੇ ਸਾਹਿਲ ਮੱਕੜ ਦੀ ਮਦਦ ਦੇ ਨਾਲ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਈਮੇਲ ਕਰ ਸਕਦੇ ਹੋ punjabi.program@sbs.com.au ਦੇ ਉੱਤੇ। ਸੁਣਦੇ ਰਹੋ SBS ਪੰਜਾਬੀ।
1: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਵੇ ਦੀਆਂ ਅਣਸੁਣੀਆਂ, ਅਣਕਹੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਓਨੀਅਰਸ ਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨਾਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ। ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਵੇ। ਕੁਈਨਜ਼ਲੈਂਡ 'ਚ ਪੈਂਦੇ ਕੈਨਸ, ਗੋਰਡਨਵੇਲ, ਬਬਿੰਡਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਪੰਜਾਬੀਆਂ ਦੀ ਆਮਦ ਲੇਟ 1800s ਯਾਨੀ ਕਿ 1800 ਸਨ ਦੇ ਅੰਤ ਵਿੱਚ ਸ਼ੁਰੂ ਹੋ ਗਈ ਸੀ। ਉਦੋਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਨਹੀਂ ਸੀ, ਬੰਦੇ ਇਕੱਲੇ ਹੀ ਕੰਮ ਕਰਨ ਆਉਂਦੇ ਸਨ। ਤੇ ਫਿਰ ਜਦੋਂ 1950 ਦੇ ਗੇੜ ਦੌਰਾਨ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਨਿਯਮਾਂ 'ਚ ਰਾਹਤ ਆਈ ਤਾਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਮਿਲੀ, ਤਾਂ ਫਿਰ ਜਾ ਕੇ ਇਹਨਾਂ ਪੰਜਾਬੀ ਔਰਤਾਂ ਲਈ ਵੀ ਆਸਟ੍ਰੇਲੀਆ ਦੀ ਰਾਹਦਾਰੀ ਖੁੱਲੀ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵੇਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਪੰਜਾਬੀ ਮੂਲ ਦੀਆਂ ਔਰਤਾਂ ਦੀਆਂ ਦਿਲ ਨੂੰ ਛੂਹਣ ਵਾਲੀਆਂ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ SBS ਪੰਜਾਬੀ ਦੀ ਇਹ ਪੋਡਕਾਸਟ ਸੀਰੀਜ਼ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
2: Atención a consumidores con $10,000 o más en deuda de tarjetas de crédito. National Debt Relief ahora pone a su disposición importantes opciones de alivio de la deuda que pueden reducir una gran parte de la deuda para quienes califiquen. El galardonado equipo de National Debt Relief ya ha reducido la deuda de tarjetas de crédito para más de 1,000,000 de consumidores. No espere. Para consultar a qué reducción de deuda puede calificar, visite askndr.com. Eso es askndr.com.
3: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
4: Starting a new life in Australia isn't easy.
5: A lot of companies have rejected me.
6: Sometimes I feel like, oh, I'm gonna quit, I've give up.
4: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
7: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
0: SBS ਦਾ ਪੰਜਾਬੀ ਦਾ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਬਹੁਤ ਬਹੁਤ ਸਵਾਗਤ ਹੈ ਜੀ। ਦੋਸਤੋ, ਇੰਟਰੋਡਕਸ਼ਨ ਦੇ ਵਿੱਚ, ਪ੍ਰੋਗਰਾਮ ਦੀ ਇੰਟਰੋਡਕਸ਼ਨ ਦੇ ਵਿੱਚ ਮੈਂ ਕਿਹਾ ਸੀ ਕਿ ਬੀਬੀ ਨਰਿੰਦਰ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕਰਵਾਵਾਂਗੇ। ਮਾਫ਼ੀ ਕਰਨਾ ਚਾਹੁੰਦੇ ਹਾਂ ਕਿ ਕਿਸੇ ਤਕਨੀਕੀ ਕਾਰਨਾਂ ਕਰਕੇ ਇਹ ਗੱਲਬਾਤ ਨਹੀਂ ਸੁਣਾ ਪਾਵਾਂਗੇ। ਉਹਦੀ ਜਗ੍ਹਾ 'ਤੇ ਨਰੈਣ

0: ਕੌਰ ਜੀ ਵਾਰੀ ਗੱਲਬਾਤ ਸੁਣਾਵਾਂਗੇ ਜਿਹੜੀ ਕਿ ਚੱਲ ਰਹੀ ਸੀ ਮੰਗਲਵਾਰ ਤੋਂ। ਉਹਦਾ ਪਹਿਲਾ ਭਾਗ ਤੁਸੀਂ ਸੁਣ ਚੁੱਕੇ ਹੋ, ਡੋਮੈਸਟਿਕ ਵਾਇਲੈਂਸ ਦੀ ਇਹ ਵਿਕਟਮ ਸੀਗੇ ਅਤੇ ਇਹਨਾਂ ਨੇ ਆਪਣੇ ਆਪ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਭਾਰ ਕੇ ਲਿਆਂਦਾ ਅਤੇ ਹੁਣ ਦੁਨੀਆ ਵਾਸਤੇ ਦੂਜਿਆਂ ਵਾਸਤੇ ਸਹਾਰਾ ਬਣੇ ਹੋਏ ਹੈ। ਅਤੇ ਬ੍ਰੇਕ ਤੋਂ ਪਹਿਲਾਂ ਤੁਸੀਂ ਸੁਣੀ ਇੱਕ ਬਹੁਤ ਹੀ ਅਹਿਮ ਜਾਣਕਾਰੀ, ਕਿਸੇ ਨੂੰ ਵੀ ਸਿਚੁਏਸ਼ਨ ਕਦੇ ਵੀ ਕਿਸੇ ਦੀ ਚੇਂਜ ਹੋ ਸਕਦੀ ਹੈ। ਜਿਹੜੀ ਡੈਟ ਵਗੈਰਾ ਹੁੰਦਾ, ਕਰਜ਼ਾ ਹੁੰਦਾ, ਉਹ ਕਈ ਵਾਰੀ ਉਤਾਰਿਆ ਨਹੀਂ ਜਾ ਸਕਦਾ, ਮਹਿੰਗਾਈ ਬਹੁਤ ਜ਼ਿਆਦਾ ਵੱਧ ਚੁੱਕੀ ਹੋਈ ਹੈ। ਇਸ ਵਾਸਤੇ ਨੈਸ਼ਨਲ ਡੈਟ ਹੈਲਪਲਾਈਨ ਜਿਹੜੀ ਕਿ ਸਥਾਪਿਤ ਕੀਤੀ ਗਈ ਹੈ, ਉਹਦਾ ਸਹਾਰਾ ਜ਼ਰੂਰ ਲਿਓ ਜੇ ਕਿਸੇ ਨੂੰ ਲੋੜ ਹੋਵੇ ਤਾਂ। ਬਹੁਤ ਜ਼ਿਆਦਾ ਮਾਨਸਿਕ ਪਰੇਸ਼ਾਨੀਆਂ ਹੋ ਜਾਂਦੀਆਂ ਜਿਹੜੀਆਂ ਕਿ ਅੱਗੇ ਚੱਲ ਕੇ ਹੋਰ ਵੀ ਕਈ ਕਿਸਮ ਦੀਆਂ ਜਿਹੜੀਆਂ ਹੁੰਦੀਆਂ ਘਾਤਕ ਵੀ ਹੋ ਸਕਦੀਆਂ। ਨੰਬਰ ਹੈਗਾ ਜੀ 1800-007 ਅਤੇ 007, ਦੋ ਵਾਰੀ ਹੈਗਾ ਇਹ 1800-007 and 007। ਅਤੇ ਦੋਸਤੋ ਅੱਜ ਦੀਆਂ ਕੁਝ ਅਹਿਮ ਖਬਰਾਂ ਤੁਸੀਂ ਸੁਣੀਆਂ। ਜਿਹੜੀ ਖੋਲਜ਼ ਹੈਗਾ ਉਹਨੂੰ ਬਹੁਤ ਹੀ ਵੱਡਾ ਜਿਵੇਂ ਇੱਕ ਝਟਕਾ ਲੱਗਿਆ, ਅਦਾਲਤ ਨੇ ਫੈਸਲਾ ਦੇ ਦਿੱਤਾ ਕਿ ਜਿਹੜੀਆਂ ਉਹਦੀਆਂ ਡਾਊਨ ਡਾਊਨ ਪ੍ਰਾਈਸ ਵਾਲੀਆਂ ਮੁਹਿੰਮ ਹੁੰਦੀ ਸੀ ਉਹ ਗੁੰਮਰਾਹ ਕਰਨ ਵਾਲੀਆਂ ਸੀਗੀਆਂ। ਅਤੇ ਆਮ ਤੌਰ 'ਤੇ ਅਸੀਂ ਜ਼ਿਆਦਾ ਵੂਲਵਰਸ ਜਾਂ ਖੋਲਜ਼ ਜਾਂ ਐਲਡੀ ਤੋਂ ਹੀ ਚੀਜ਼ਾਂ ਲੈਂਦੇ ਹਾਂ, ਅਤੇ ਇਹ ਹੋ ਸਕਦਾ ਕਿ ਹੁਣ ਜਿਹੜੇ ਬਾਕੀ ਦੇ ਸੁਪਰ ਸਟੋਰਸ ਹੈਗੇ ਆ ਉਹਨਾਂ ਨੂੰ ਵੀ ਇਹਦਾ ਕੋਈ ਨਾ ਕੋਈ ਪ੍ਰਭਾਵ ਪਏਗਾ। ਸ਼ਾਇਦ ਹੋ ਸਕਦਾ ਕਿ ਉਹਨਾਂ ਦੇ ਵੀ ਇਹ ਅੱਗੇ ਚੱਲ ਕੇ ਕੁਛ ਨਾ ਕੁਛ ਉੱਥੇ ਇਫੈਕਟ ਹੋਏਗਾ। ਅਤੇ ਬਜਟ ਦੀਆਂ ਖਬਰਾਂ ਹੈਗੀਆਂ ਜੀ, ਦੋ ਦਿਨ ਹੋ ਗਏ ਆ, ਬਜਟ ਹੀ ਬਜਟ ਹੋਈ ਪਈ ਹੈ। ਮਾਈਗ੍ਰੇਸ਼ਨ ਪੋਲਿਸੀਜ਼ ਕਾਫੀ ਚੇਂਜ ਹੋਈਆਂ, ਹਾਊਸਿੰਗ ਵਗੈਰਾ ਕਾਫੀ ਚੇਂਜ ਹੋਈ ਹੈ, ਅਤੇ ਨਾਲ ਦੀ ਨਾਲ ਜਿਹੜਾ ਟੈਕਸ ਸਿਸਟਮ ਹੈਗਾ ਉਹਦੇ ਵਿੱਚ ਕੁਛ ਨਾ ਕੁਛ ਤਾਂ ਬਦਲਾਅ ਕੀਤੇ ਗਏ ਹੈ। ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਚੱਲਦੇ ਪ੍ਰੋਗਰਾਮ ਦੌਰਾਨ ਸੁਨੇਹਾ ਭੇਜ ਸਕਦੇ ਹੋ, SMS ਕਰ ਸਕਦੇ ਹੋ ਆਪਣੇ ਮੋਬਾਈਲ ਤੋਂ 0439-799-7 ਦੇ ਉੱਤੇ। ਅਤੇ ਨਾਲ ਹੀ ਇੱਕ ਇੰਡੀਆ ਦੀ ਖਬਰ ਵੀ ਸੀ ਕਿ ਉੱਥੇ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈਗਾ ਉਹਨੂੰ ਵੀ ਵਧਾਇਆ ਗਿਆ। ਕਿਸੇ ਵੀ ਕਿਸਮ ਦੀ ਕੋਈ ਵੀ ਹੋਵੇ, ਤੁਹਾਡੇ ਕੋਲ ਕੋਈ ਵਿਚਾਰ ਹੋਣ, ਕੋਈ ਫੀਡਬੈਕ ਹੋਏ, ਜ਼ਰੂਰ ਸੰਪਰਕ ਕਰਿਓ। ਅਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਜੀ ਕਿ ਜਿਹੜੇ ਸਾਡੇ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਵਸੇ ਹੋਏ ਆ ਉਹਨਾਂ ਦੀਆਂ ਪਿਛਲੇ ਹਫ਼ਤੇ ਤੱਕ ਦੀਆਂ ਕਿਹੜੀਆਂ ਕਿਹੜੀਆਂ ਪ੍ਰਾਪਤੀਆਂ ਰਹੀਆਂ ਹੈ। ਇਹ ਪੇਸ਼ ਕਰ ਰਹੇ ਆ ਜੀ ਪਰਮਿੰਦਰ ਸਿੰਘ ਪਾਪਾ ਟੋਇਟੋਏ ਨਿਊਜ਼ੀਲੈਂਡ ਤੋਂ। ਅਤੇ ਉਸ ਤੋਂ ਬਾਅਦ ਜੇ ਸਮਾਂ ਮਿਲਿਆ ਤਾਂ ਗੀਤ ਵੀ ਸੁਣਾਵਾਂਗੇ, ਅਤੇ ਉਸ ਤੋਂ ਬਾਅਦ ਲਵਾਂਗੇ ਛੋਟੀ ਜਿਹੀ ਬ੍ਰੇਕ। ਅਤੇ ਬ੍ਰੇਕ ਤੋਂ ਬਾਅਦ ਯਾਦ ਰੱਖਿਓ ਤੁਹਾਨੂੰ ਮਿਲਾਉਣਾ ਹੈ ਸਤਿੰਦਰ ਸਰਤਾਜ ਹੋਰਾਂ ਦੇ ਨਾਲ।
1: SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲਟਨ ਵਿੱਚ ਆਪ ਸਾਰਿਆਂ ਦਾ ਨਿੱਘਾ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਦੀ ਨਾਗਰਿਕਤਾ ਵਾਸਤੇ ਹੁਣ ਟੈਸਟ ਕੀਤਾ ਗਿਆ ਲਾਜ਼ਮੀ, ਪ੍ਰਵਾਸੀਆਂ ਅੰਦਰ ਭਾਰੀ ਰੋਸ। ਆਸਟ੍ਰੇਲੀਆ ਦੇ ਡਾਲਰਾਂ ਅੱਗੇ ਫਿੱਕੀ ਪਈ ਨਿਊਜ਼ੀਲੈਂਡ ਪੁਲਿਸ ਦੀ ਤਨਖਾਹ। NCAA ਬਾਸਕਟਬਾਲ ਖੇਡਣ ਵਾਲਾ ਪਹਿਲਾ ਸਿੱਖ ਖਿਡਾਰੀ ਬਣਿਆ ਈਸ਼ਰ ਸਿੰਘ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹੋਰਾਂ ਦੇ ਨਿਊਜ਼ੀਲੈਂਡ ਦੌਰੇ ਨੂੰ ਲੈ ਕੇ ਪ੍ਰਬੰਧਾਂ ਵਿੱਚ ਆਈ ਤੇਜ਼ੀ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੀ ਕਾਰਵਾਈ, ਜਿਸ ਦੌਰਾਨ 7 ਪੰਜਾਬੀਆਂ ਨੂੰ ਦਿੱਤਾ ਗਿਆ ਦੇਸ਼ ਨਿਕਾਲਾ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਨਾਂ 'ਤੇ ਠੱਗਾਂ ਵੱਲੋਂ ਜਾਰੀ ਨੇ ਸਕੈਮ ਕਾਲਸ, ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਦੀ ਨਾਗਰਿਕਤਾ ਹਾਸਲ ਕਰਨ ਲਈ ਹੁਣ ਇੱਕ ਪ੍ਰੀਖਿਆ ਦੇਣੀ ਲਾਜ਼ਮੀ ਕਰਾਰ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਇਸ ਪ੍ਰੀਖਿਆ ਦੇ ਵਿੱਚ ਆਹਮੋ ਸਾਹਮਣੇ ਬਹਿ ਕੇ ਸਵਾਲ ਜਵਾਬ ਹੋਣਗੇ। 75% ਨੰਬਰ ਲੈ ਕੇ ਪਾਸ ਹੋਣਾ ਜ਼ਰੂਰੀ ਹੈ। 6 ਵਾਰ ਤੁਹਾਨੂੰ ਇਸ ਟੈਸਟ ਨੂੰ ਪਾਸ ਹੋਣ ਦੇ ਲਈ ਮੌਕੇ ਦਿੱਤੇ ਜਾਣਗੇ। ਹਾਲਾਂਕਿ ਇਹ ਪ੍ਰੀਖਿਆ ਸਾਲ 2027 ਦੇ ਅਖੀਰ ਤੋਂ ਲਾਗੂ ਹੋਣੀ ਹੈ। ਰਾਜ ਸੱਤਾ ਦੇ ਉੱਤੇ ਕਾਬਜ਼ ਗੱਠਜੋੜ ਵਾਲੀ ਸਰਕਾਰ ਵਿੱਚ ਭਾਈਵਾਲ ਐਕਟ ਪਾਰਟੀ ਦੀ ਜਾਣੀ ਪਛਾਣੀ ਨੇਤਾ ਬਰੁੱਕ ਵੈਲਡਨ ਵੱਲੋਂ ਜਿੱਥੇ ਇਸ ਲਾਜ਼ਮੀ ਟੈਸਟ ਦੀ ਜਾਣ ਪਛਾਣ ਕਰਵਾਈ ਗਈ, ਉੱਥੇ ਦੂਜੇ ਪਾਸੇ ਨਿਊਜ਼ੀਲੈਂਡ ਵਿੱਚ ਵੱਸਦੇ ਵੱਖ ਵੱਖ ਪ੍ਰਵਾਸੀ ਭਾਈਚਾਰਿਆਂ ਨੇ ਇਸ ਦੇ ਉੱਤੇ ਅਫਸੋਸ ਜ਼ਾਹਰ ਕੀਤਾ ਹੈ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਤਰ੍ਹਾਂ ਦੀ ਸਖ਼ਤੀ ਦਾ ਵਿਰੋਧ ਕਰਦੇ ਹਾਂ। ਜਦੋਂ ਕਿ ਸਰਕਾਰ ਦਾ ਇਹ ਮੰਨਣਾ ਹੈ ਕਿ ਇਸ ਦੇ ਵਿੱਚ ਮੁਲਕ ਦੇ ਨਾਲ ਜਾਣ ਪਛਾਣ ਹੋਣੀ ਅਤੇ ਇਸ ਨੂੰ ਆਪਣੇ ਅਧਿਕਾਰਤ ਤੌਰ ਦੇ ਉੱਤੇ ਆਪਣੇ ਜ਼ਿਹਨ ਵਿੱਚ ਰੱਖਣਾ।

0: Advertising.
1: Mi familia, siempre estoy en mi mejor momento. Por eso también quiero lo mejor en mi cocina. Y eso significa solamente huevos de Eggland Best. Siempre tienen un sabor tan fresco y delicioso, con 6 veces más vitamina D, 10 veces más vitamina E y 25% menos grasas saturadas que los huevos comunes. Entonces, ¿por qué darle menos a tu familia cuando pueden tener lo mejor? Eggland's Best. Mejor sabor, mejor nutrición, mejores huevos.
2: ਈਸ਼ਰ ਸਿੰਘ ਬਣ ਗਿਆ। ਦਰਅਸਲ ਕੈਨੇਡਾ ਦੇ ਸਰੀ ਸ਼ਹਿਰ ਨਾਲ ਸੰਬੰਧਿਤ ਪੰਜਾਬੀ ਮੂਲ ਦੇ ਦਸਤਾਰਧਾਰੀ ਨੌਜਵਾਨ ਨੇ ਅਮਰੀਕੀ ਕਾਲਜ ਬਾਸਕਟਬਾਲ ਵਿੱਚ ਇਤਿਹਾਸ ਰਚਦਿਆਂ ਇਹ ਉਪਲਬਧੀ ਹਾਸਲ ਕੀਤੀ ਹੈ। ਸਰੀ ਦੇ ਫਲੀਟਵੁੱਡ ਪਾਰਕ ਸੈਕੰਡਰੀ ਸਕੂਲ ਦੇ ਸਾਬਕਾ ਵਿਦਿਆਰਥੀ ਈਸ਼ਰ ਸਿੰਘ ਸਰਾਏ ਨੇ NCAA ਡਿਵੀਜ਼ਨ 1 ਦੀ ਟੀਮ ਦੇ ਨਾਲ ਜੁੜ ਕੇ ਇਸ ਵਿਲੱਖਣ ਮਾਣ ਨੂੰ ਪ੍ਰਾਪਤ ਕੀਤਾ। ਤੇ ਇਧਰ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਇੱਕ ਮਹੱਤਵਪੂਰਨ ਮੀਟਿੰਗ ਦੌਰਾਨ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਇੱਥੋਂ ਦੀ ਰੇਸ ਰਿਲੇਸ਼ਨਜ਼ ਕਮਿਸ਼ਨਰ ਡਾਕਟਰ ਮਲੀਸਾ ਡਰਬੀ ਦੇ ਨਾਲ ਮੁਲਾਕਾਤ ਕੀਤੀ। ਚਰਚਾ ਦੌਰਾਨ ਨਿਊਜ਼ੀਲੈਂਡ ਦੇ ਬਹੁ ਸੱਭਿਆਚਾਰਕ ਸਮਾਜ ਵਿੱਚ ਸਿੱਖਾਂ ਦੇ ਪ੍ਰਤੀ ਧਾਰਮਿਕ ਸਦਭਾਵਨਾ ਨੂੰ ਹੋਰ ਮਜ਼ਬੂਤ ਬਣਾਉਣ ਦੀ ਗੱਲ ਹੋਈ। ਵੱਖਰੀ ਪਛਾਣ ਦੇ ਚਲਦਿਆਂ ਸਿੱਖ ਭਾਈਚਾਰੇ ਨੂੰ ਸੁਰੱਖਿਆ ਅਤੇ ਬਰਾਬਰੀ ਦਾ ਮਾਹੌਲ ਦੇਣ ਦੀ ਵੀ ਗੱਲ ਹੋਈ। ਯਾਦ ਰਹੇ, ਪਿਛਲੇ ਕੁਝ ਮਹੀਨਿਆਂ ਤੋਂ ਸਿੱਖਾਂ ਦੇ ਪ੍ਰਤੀ ਸੱਭਿਆਚਾਰਕ ਬੇਗਾਨਗੀ ਦਾ ਮਾਹੌਲ ਨਜ਼ਰ ਆ ਰਿਹਾ, ਜਿਸ ਦੇ ਚਲਦਿਆਂ ਨਿਊਜ਼ੀਲੈਂਡ ਦੇ ਬਹੁਤੇ ਲੋਕ ਚਿੰਤਾ ਦੇ ਵਿੱਚ ਨੇ। ਇਧਰ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਹਾਲ ਹੀ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਯਾਨੀ ਕਿ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਨ ਤੋਂ ਬਾਅਦ ਹੁਣ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੁਲਾਈ ਮਹੀਨੇ ਦੌਰਾਨ ਨਿਊਜ਼ੀਲੈਂਡ ਯਾਤਰਾ ਤੇ ਆ ਸਕਦੇ ਨੇ। ਸੂਤਰਾਂ ਮੁਤਾਬਕ ਇਹ ਦੌਰਾ ਕਰੀਬ 11 ਜੁਲਾਈ ਦੇ ਆਸ ਪਾਸ ਹੋਵੇਗਾ। ਭਾਰਤੀ ਭਾਈਚਾਰੇ ਅਤੇ ਆਯੋਜਕਾਂ ਵੱਲੋਂ ਇਹ ਇਸ਼ਾਰਾ ਦਿੱਤਾ ਜਾ ਰਿਹਾ ਹੈ ਕਿ ਸਭ ਤੋਂ ਵੱਡੇ ਅਤੇ ਰੁੱਝੇ ਹੋਏ ਸ਼ਹਿਰ ਆਕਲੈਂਡ ਵਿੱਚ ਇੱਕ ਵੱਡੀ ਰੈਲੀ ਹੋ ਸਕਦੀ ਹੈ ਅਤੇ ਇਸ ਰੈਲੀ ਲਈ ਸਪਾਰਕ ਐਰੀਨਾ ਨੂੰ ਮੁੱਖ ਵੈਨਿਊ ਵਜੋਂ ਵੇਖਿਆ ਜਾ ਰਿਹਾ ਹੈ, ਜਿੱਥੇ ਕਿ ਕਰੀਬ 14,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਯਾਦ ਕਰਾ ਦਈਏ ਕਿ ਇਸੇ ਹੀ ਸਾਲ 7 ਨਵੰਬਰ ਨੂੰ ਨਿਊਜ਼ੀਲੈਂਡ ਵਿੱਚ ਰਾਸ਼ਟਰੀ ਚੋਣਾਂ ਹੋਣੀਆਂ ਨੇ ਅਤੇ ਰਾਜਨੀਤਿਕ ਮਾਹਰ ਇਸ ਦੌਰੇ ਨੂੰ ਕਾਫ਼ੀ ਮਹੱਤਵਪੂਰਨ ਮੰਨਦੇ ਨੇ। ਜ਼ਿਕਰਯੋਗ ਹੈ ਕਿ ਲਗਭਗ 4 ਦਹਾਕਿਆਂ ਬਾਅਦ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਹੋਣਗੇ। ਇਸ ਤੋਂ ਪਹਿਲਾਂ ਬੀਬਾ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨਿਊਜ਼ੀਲੈਂਡ ਦੇ ਦੌਰੇ ਤੇ ਆ ਚੁੱਕੇ ਨੇ। ਉਧਰ ਕੈਨੇਡਾ ਦੀ ਇੱਕ ਅਦਾਲਤ ਨੇ ਸਾਲ 2022 ਦੇ ਦੌਰਾਨ ਐਪਟਸਫੋਰਡ ਵਿਖੇ ਇੱਕ ਬਜ਼ੁਰਗ ਜੋੜੇ ਆਰਨੋਲਡ ਅਤੇ ਜੁਆਇਨ ਡੇ ਜੋਂਗ ਦੇ ਹੋਏ ਬੇਰਹਿਮੀ ਨਾਲ ਕਤਲ ਮਾਮਲੇ ਵਿੱਚ 3 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਬ੍ਰੈਂਡਾ ਬਰਾਊਨ ਨੇ ਬੀਤੇ ਸ਼ੁੱਕਰਵਾਰ ਇਹ ਫੈਸਲਾ ਸੁਣਾਉਂਦਿਆਂ ਗੁਰਚਰਨ ਸਿੰਘ, ਅਭਿਜੀਤ ਸਿੰਘ ਅਤੇ ਖੁਸ਼ਵੀਰ ਤੂਰ ਨੂੰ ਸਜ਼ਾ ਸੁਣਾਈ। ਦੂਜੇ ਪਾਸੇ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਤੋਂ ਇੱਕ ਹੋਰ ਮੰਦੀ ਖਬਰ ਆ ਰਹੀ ਹੈ ਕਿ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੀ ਇੱਕ ਮਹੱਤਵਪੂਰਨ ਕਾਰਵਾਈ ਦੌਰਾਨ 7 ਪੰਜਾਬੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਦਰਅਸਲ ਫਿਰੌਤੀ ਅਤੇ ਹਿੰਸਾ ਦੇ ਮਾਮਲੇ ਦੇ ਵਿੱਚ ਸਰੀ ਪੁਲਿਸ ਸਰਵਿਸਿਜ਼ ਨੂੰ ਲੋੜੀਂਦੇ ਇਹਨਾਂ 7 ਨੌਜਵਾਨਾਂ ਨੂੰ ਡਿਪੋਰਟੇਸ਼ਨ ਜਾਰੀ ਕੀਤੀ ਗਈ ਹੈ, ਜਿਸ ਵਿੱਚ ਹੰਸਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਹਰਜੋਤ ਸਿੰਘ, ਤਰਨਵੀਰ ਸਿੰਘ, ਲਵਬੀਰ ਸਿੰਘ, ਦਯਾਜੀਤ ਬਿਲਿੰਗ ਅਤੇ ਪ੍ਰਭਜੋਤ ਸਿੰਘ ਦੇ ਨਾਮ ਸ਼ਾਮਲ ਨੇ। ਸਿਤਮ ਜ਼ਰੀਫੀ ਇਸ ਗੱਲ ਦੀ ਹੈ ਕਿ ਇਹਨਾਂ ਵਿੱਚੋਂ ਬਹੁਤਿਆਂ ਦੀ ਉਮਰ 20 ਸਾਲ, 22 ਸਾਲ ਜਾਂ ਫਿਰ 21 ਸਾਲ ਦੱਸੀ ਜਾ ਰਹੀ ਹੈ। ਤੇ ਇੱਧਰ ਖ਼ਬਰ ਨਿਊਜ਼ੀਲੈਂਡ ਤੋਂ, ਜਿੱਥੇ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਨਾਂ ਨੂੰ ਵਰਤ ਕੇ ਹਾਲ ਹੀ ਵਿੱਚ ਠੱਗਾਂ ਵੱਲੋਂ ਫੋਨ ਕਾਲਾਂ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵੱਧ ਰਹੇ ਨੇ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਮੁਤਾਬਕ ਇਹ ਕਾਲਾਂ ਅਸਲੀ ਨਹੀਂ ਹਨ ਅਤੇ ਕਾਲ ਕਰਨ ਵਾਲੇ ਆਪਣੇ ਆਪ ਨੂੰ ਧੋਖੇ ਨਾਲ ਲੋਕਾਂ ਤੋਂ ਪੈਸੇ ਬਟੋਰਨ ਵਿੱਚ ਪੂਰੀ ਤਰ੍ਹਾਂ ਮਾਹਰ ਨੇ। ਹਾਲ ਦੀ ਘੜੀ ਸਰਕਾਰ ਇਸ ਮਾਮਲੇ ਦੇ ਵਿੱਚ ਇੱਕ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰਦੀ ਨਜ਼ਰ ਆਉਂਦੀ ਹੈ। ਬੁਲੇਟਿਨ ਦੇ ਆਖਰ ਵਿੱਚ ਬਿੰਦਰ ਮਾਨ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਬੜੇ ਬੈਠ ਸੋਚਦੇ ਨੇ ਕਦ ਡੁੱਬੂ ਤਾਰਾ ਬਣ ਕੇ ਡਾਢੇ ਹੱਥ ਫੜਾਈ ਬੈਠੇ ਆ ਜ਼ਿੰਦਗੀ ਦੇ ਮਣਕੇ ਉੱਡਣ ਖਟੋਲੇ ਵਾਂਗੂ ਉੱਡਣਾ ਤੋੜ ਤੂੜ ਕੇ ਤੀਰਾਂ ਨੂੰ ਰਾਜੇ ਬਣ ਕੇ ਦੁਨੀਆਂ ਜਿੱਤਣੀ ਰੱਖ ਜ਼ਿੰਦਾਬਾਦ ਜ਼ਮੀਰਾਂ ਨੂੰ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਮਿਹਰਬਾਨੀ।

0: Para mi familia, siempre estoy en mi mejor momento. Por eso también quiero lo mejor en mi cocina. Y eso significa solamente huevos de Eggland Best. Siempre tienen un sabor tan fresco y delicioso, con 6 veces más vitamina D, 10 veces más vitamina E y 25% menos grasas saturadas que los huevos comunes. Entonces, ¿por qué darle menos a tu familia cuando pueden tener lo mejor? Eggland Best. Mejor sabor, mejor nutrición, mejores huevos.
1: ਨਜ਼ਾਰਿਆਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਦੁਨੀਆਂ ਦੇ ਅਨੇਕਾਂ ਮੁਲਕਾਂ ਦਾ ਦੌਰਾ ਕਰਦੇ ਰਹਿੰਦੇ ਨੇ, ਪਰ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਜੋ ਅਨੋਖਾ ਠਹਿਰਾ, ਸਕੂਨ ਅਤੇ ਰੂਹਾਨੀ ਸੰਤੁਸ਼ਟੀ ਮਹਿਸੂਸ ਹੁੰਦੀ ਹੈ, ਉਹ ਬੇਮਿਸਾਲ ਹੈ। ਡਾਕਟਰ ਸਰਤਾਜ ਨੇ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਦੀ ਵੀ ਖੂਬ ਸਰਾਹਨਾ ਕਰਦਿਆਂ ਕਿਹਾ ਕਿ ਇੱਥੋਂ ਦੇ ਪੰਜਾਬੀ ਸਾਹਿਤ ਅਤੇ ਸੰਗੀਤ ਦੀ ਡੂੰਘੀ ਸਮਝ ਰੱਖਦੇ ਨੇ ਅਤੇ ਕਲਾ ਪ੍ਰਤੀ ਉਹਨਾਂ ਦਾ ਪਿਆਰ ਕਾਬਲੇ ਤਾਰੀਫ਼ ਹੈ। ਮੈਲਬਨ ਕ੍ਰਿਕਟ ਗਰਾਊਂਡ ਦੇ ਵਿੱਚ ਪੁੱਜੇ ਸਤਿੰਦਰ ਸਰਤਾਜ ਨੇ SBS ਪੰਜਾਬੀ ਦੇ ਨਾਲ ਗੱਲਬਾਤ ਦੌਰਾਨ ਕ੍ਰਿਕਟ ਪ੍ਰਤੀ ਆਪਣੇ ਵਿਚਾਰ ਵੀ ਸਾਂਝੇ ਕੀਤੇ ਨੇ। ਪੇਸ਼ ਹੈ ਉਹਨਾਂ ਨਾਲ ਕੀਤੀ ਗਈ ਇਹ ਗੱਲਬਾਤ।
2: ਮੈਂ ਐਸੇ ਆਦਮੀ ਵੇਖੇ ਜੋ ਆਪਣੀ ਚਾਲ ਚੱਲਦੇ ਨੇ, ਹਨੇਰਾ ਹੈ ਸਵੇਰਾ ਹੈ ਉਹਨਾਂ ਨੂੰ ਫਰਕ ਨਹੀਂ ਪੈਂਦਾ। ਆਪਣੇ ਅਜਿਹੇ ਅਨੇਕਾਂ ਸ਼ੇਰਾਂ ਨੂੰ ਹਕੀਕੀ ਜ਼ਿੰਦਗੀ ਵਿੱਚ ਜਿਉਣ ਵਾਲੇ ਡਾਕਟਰ ਸਤਿੰਦਰ ਸਰਤਾਜ ਸਾਡੇ ਨਾਲ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਗਤ SBS ਪੰਜਾਬੀ ਤੇ ਮੈਲਬਨ ਦੀ ਧਰਤੀ ਤੇ।
3: ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ।
2: ਡਾਕਟਰ ਸਾਹਿਬ, ਕਿਵੇਂ ਚੱਲ ਰਿਹਾ ਮੈਲਬਨ ਦਾ ਟੂਰ? ਜੇਕਰ ਓਵਰਆਲ ਆਪਾਂ ਗੱਲ ਕਰੀਏ ਤਾਂ ਪਿਛਲੇ ਸ਼ਹਿਰਾਂ ਦੇ ਵਿੱਚ ਵੀ ਤੁਹਾਡੇ ਸ਼ੋਅਜ਼ ਹੋਏ ਨੇ, ਮੈਲਬਨ ਦੇ ਵਿੱਚ ਆਏ ਹੋ, ਕੀ ਕੁਝ ਮਾਹੌਲ ਨਜ਼ਰ ਆ ਰਿਹਾ?
3: ਅਸੀਂ ਬਸ ਕੱਲ੍ਹ ਰਾਤੀ ਇੱਥੇ ਆਏ ਹਾਂ। ਸਾਰਾ ਸ਼ਹਿਰ ਰਾਤ ਨੂੰ ਜਿਹੜੀ ਰੋਸ਼ਨੀ ਹੈ ਇਹਦੀ, ਉਹ ਮਾਣੀਆਂ ਨੇ, ਉਹ ਵੇਖੀਆਂ ਨੇ, ਉਹਨਾਂ ਨੂੰ ਸਰਾਇਆ, ਕੈਪਚਰ ਕੀਤਾ ਜੀ। ਤੇ ਅੱਜ ਦੀ ਇਹ ਪਹਿਲਾ ਸੂਰਜ ਹੈ ਸਾਡਾ ਇਸ ਸ਼ਹਿਰ ਦਾ। ਐਜ ਯੂਜੁਅਲ ਵੈਰੀ ਸਨੀ ਡੇ ਐਂਡ ਆਸਟ੍ਰੇਲੀਅਨ ਜਿਹੜਾ ਐਟਮੋਸਫੀਅਰ ਆ, ਇਹ ਜਿਹੜਾ ਕੀ ਕਹਿੰਦੇ ਹੁੰਦੇ ਆ, ਇਹ ਕੰਟੀਨੈਂਟ ਆ, ਸਾਰੀ ਦੁਨੀਆ ਦੀ ਐਡੋਰੇਸ਼ਨ ਹੈ ਇਹਦੇ ਲਈ। ਮੈਂ ਕਦੇ ਕਈ ਵਾਰੀ ਅਮੈਰੀਕਨ ਲੋਕਾਂ ਨੂੰ ਮਿਲਦਾ ਜਿਹੜੇ ਟਰੂਲੀ ਅਮੈਰੀਕਨ ਆ, ਦੇ ਅਡੋਰ ਆਸਟ੍ਰੇਲੀਆ। ਤੁਸੀਂ ਕਿਤੇ ਹੋਰ ਚਲੇ ਜਾਓ, ਸੋ ਇਸ ਕਰਕੇ ਇਸ ਧਰਤੀ ਦੇ ਵਿੱਚ ਕੋਈ ਇੱਕ ਤਾਂ ਇੱਕ ਇਹੋ ਜਿਹੀ ਚੀਜ਼ ਹੈਗੀ ਆ, ਇੱਕ ਸਟੇਬਿਲਿਟੀ ਆ, ਇੱਕ ਕੰਟੈਂਟਮੈਂਟ ਆ, ਇੱਕ ਕੁਦਰਤ ਦਾ ਇੱਥੇ ਜਿਹੜਾ ਵਰਤਾਰਾ ਆ ਉਹ ਬੜਾ ਵਸੀਹ ਆ। ਸਾਗਰੀ ਕਿਨਾਰਿਆਂ ਦੀ ਗੱਲ ਵੱਖਰੀ, ਉਹਦੀਆਂ ਪਿਆਰਿਆਂ ਦੀ ਗੱਲ ਵੱਖਰੀ। ਸੋ ਮੈਨੂੰ ਕਹਿੰਦਾ ਮੋਸਟ ਮੈਨਾਂ ਦਾ ਬਿਗੇਸਟ ਕੋਸਟਲ ਲਾਈਨ ਲੈਂਡ ਹੋਣੀ ਆ ਦੁਨੀਆ ਦੀ, ਜਿਹੜੀ ਇੱਥੇ ਇੱਥੇ ਇੰਨੇ ਸ਼ਹਿਰ ਵਸਦੇ ਆ, ਔਰ ਇੰਨਾ ਅੰਦਰ ਧਰਤੀ ਕਿੰਨੀ ਖਾਲੀ ਪਈ ਆ, ਚਾਹੇ ਜਿੰਨੇ ਅਰਬਾਂ ਲੋਕ ਆਈ ਜਾਣ ਤੇ ਵਸੀ ਜਾਣ। ਸੋ ਇਸ ਕਰਕੇ ਯਾਰ, ਦਿਸ ਇਜ਼ ਸਮਥਿੰਗ।
2: ਮੈਂ ਇਸ ਵਾਰ ਤੁਹਾਡੇ ਤੋਂ ਕਰਨਾ ਵੀ ਸੀਗਾ ਕਿ ਤੁਸੀਂ ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਘੁੰਮੇ ਹੋ, ਪਰ ਜਦੋਂ ਆਸਟ੍ਰੇਲੀਅਨ ਆਡੀਅੰਸ ਦੀ ਗੱਲ ਆਉਂਦੀ ਹੈ ਤਾਂ ਕੀ ਵੱਖਰਾ ਨਜ਼ਰ ਆਉਂਦਾ?
3: ਮੈਨੂੰ ਇਹ ਲੱਗਦਾ, ਮੈਂ ਇੱਕ ਪ੍ਰੋਕਲੇਮੇਸ਼ਨ ਕੀਤੀ ਸੀਗੀ 5 ਸਾਲ ਪਹਿਲਾਂ, ਜਿਹੜੀ ਕਿ ਮੈਂ ਹੁਣ ਪਬਲਿਕ ਇੱਦਾਂ ਤਾਂ ਨਹੀਂ, ਉਹ ਦੋਸਤਾਂ ਹੀ ਸੀਗੀ। ਬਟ ਇਹ ਜਿਹੜੀ ਆਸਟ੍ਰੇਲੀਅਨ ਕੰਟਰੀ ਆ ਜਾਂ ਕੰਟੀਨੈਂਟ ਆ ਨਾ, ਮੈਨੂੰ ਲੱਗਦਾ ਕਿ ਮੇਰੀ ਬਿਗੇਸਟ ਆਡੀਅੰਸ ਇਹ ਹੈ ਵੀ ਹੈ, ਹੋਵੇਗੀ ਵੀ। ਉਹਦੀ ਵਜ੍ਹਾ ਕੀ ਆ ਕਿ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਉਦੋਂ ਕਿੱਥੇ ਸਾਡਾ ਡਾਇਸਪੋਰਾ ਆਉਣਾ ਸ਼ੁਰੂ ਹੋਇਆ ਸੀ, ਮਤਲਬ ਕਿਸੇ ਨੇ ਪਲੱਸ ਟੂ ਕਰਕੇ ਆਸਟ੍ਰੇਲੀਆ ਆ ਗਿਆ, ਕੋਈ ਗ੍ਰੈਜੂਏਸ਼ਨ ਕਰਕੇ ਆਸਟ੍ਰੇਲੀਆ ਆ ਗਿਆ। ਇੱਕ ਤਾਂ ਉਹ ਜਿਹੜੀ ਸਿਮਿਲੈਰਿਟੀ ਆਫ ਨਸਟੈਲਜੀਆ ਉਹ ਆ, ਦੂਸਰਾ ਅੰਡਰਸਟੈਂਡਿੰਗ ਆਫ ਕਲਚਰ, ਤੀਸਰਾ ਜਿਹੜੀ ਕੀ ਕਹਿੰਦੇ ਹੁੰਦੇ ਆ ਆਪਣੇ ਖਹਿਆਂ ਪਿੰਡਾਂ ਦੇ ਨਾਲ ਦਰਵਾਜ਼ਿਆਂ ਨਾਲ ਜਿਹੜੀ ਸਾਂਝ ਯਾਦ ਆ ਉਹ ਬਰਕਰਾਰ ਹੈ, ਚੌਥੀ ਜਿਹੜੀ ਸਭ ਤੋਂ ਪ੍ਰੋਫਾਉਂਡ ਚੀਜ਼ ਹੈ ਕਿ ਉਹਨਾਂ ਦਾ ਪੰਜਾਬੀ ਜ਼ੁਬਾਨ ਉਹਨਾਂ ਨੂੰ ਸਮਝਾਉਣੀ ਨਹੀਂ ਪੈਂਦੀ, ਪਹਿਲੀ ਗੱਲ ਹੈ। ਫਸਟ ਆਫ ਆਲ ਤੁਸੀਂ ਬ੍ਰਿਟਨ ਜਾਓ, ਯੂ ਹੈਵ ਟੂ ਪੁੱਟ ਇਟ ਟ੍ਰਾਂਸਲੇਸ਼ਨ ਬਿਹਾਇੰਡ ਦਾ ਸਕਰੀਨ ਕਿ ਅੱਛਾ ਯਾਰ ਮੈਂ ਇਹ ਕਹਿ ਰਿਹਾ ਕਿ ਤੁਹਾਡਾ ਮੈਟਾਫੋਰ ਡੀਕੋਡ ਹੋ ਜੇ, ਤੁਹਾਡਾ ਸਿੰਬਲਿਜ਼ਮ ਡੀਕੋਡ ਹੋ ਜਾਏ, ਸਪਸ਼ਟ ਹੋ ਜਾਏ। ਇੱਥੇ ਕਰਨ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਤਕਰੀਬਨ ਲੋਕ ਥੋੜ੍ਹੇ ਜਿਹੇ ਐਜੂਕੇਸ਼ਨ ਬੈਕਗ੍ਰਾਊਂਡ ਤੋਂ ਆ, ਇਸ ਕਰਕੇ ਲਿਟਰੇਚਰ ਦੀ ਸਮਝ ਬੜੀ ਆ। ਸੋ ਮੈਨੂੰ ਲੱਗਦਾ ਕਿ ਇਸ ਕਰਕੇ ਇੱਥੇ ਪੋਸੀਬਿਲਿਟੀਜ਼ ਬਹੁਤ ਨੇ
2: ਜੀ। ਮੈਂ ਇੱਕ ਲਾਸਟ ਸਵਾਲ ਲੈਣਾ ਕਿ ਜਿਵੇਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਐਸੇ ਆਦਮੀ ਵੇਖੇ ਜੋ ਆਪਣੀ ਚਾਲ ਚੱਲਦੇ ਨੇ, ਜੈਨਜ਼ੀ ਦੇ ਦੌਰ ਦੇ ਵਿੱਚ ਦੁਨੀਆ ਤੋਂ ਹਟ ਕੇ ਚੱਲਣਾ ਚੈਲੰਜਫੁੱਲ ਹੈ ਜਾਂ ਸਕੂਨ ਦਿੰਦਾ, ਕੀ ਕਹਿੰਦੇ?
3: ਨਹੀਂ, ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਹਟ ਕੇ ਨਹੀਂ ਚੱਲਿਆ, ਮੈਂ ਸਿਗਾ ਇਹੋ ਜਿਹਾ। ਹਟ ਕੇ ਚੱਲਣਾ ਹੁੰਦਾ ਕਿ ਤੁਸੀਂ ਬਹੁਤ ਕੋਈ ਸੈਪਰੇਟ ਇਨੀਸ਼ੀਏਟਿਵ ਕੀਤਾ ਕਿ ਅੱਛਾ ਨਹੀਂ ਮੈਂ ਇੱਦਾਂ ਕਰਦਾ, ਬਸ ਮੈਂ ਇਹੋ ਜਿਹਾ ਸੀ, ਇਹੋ ਜਿਹਾ ਰਹਿ ਗਿਆ। ਇਹਨੂੰ ਚਾਹੇ ਕੁਦਰਤ ਕਹਿ ਲਓ, ਚਾਹੇ ਤੁਸੀਂ ਮੈਨੂੰ ਸਿਰਾ ਦੇਣਾ ਦੇ ਲਓ, ਵੈਸੇ ਦੇਣ ਵਾਲਾ ਹੈ ਨੀਗਾ। ਸੋ ਇਸ ਕਰਕੇ ਮੈਂ ਡਿਸਟੋਰਡ ਨਹੀਂ ਹੋਇਆ, ਜੋ ਦਿਲ ਕਰਦਾ ਸੀ ਕਰ ਹੀ ਗਿਆ, ਜਿੱਦਾਂ ਚੰਗਾ ਲੱਗਦਾ ਹੁਣ ਵੀ ਉਹੀ ਕਰਦਾ। ਮੇਰੇ ਕੋਈ ਖਾਬ ਨਹੀਂ ਆ, ਕਿੱਥੇ ਪਹੁੰਚਣਾ ਨਹੀਂ ਆ, ਮੇਰੇ ਕੋਈ ਦੌੜ ਨਹੀਂ ਆ, ਜੋ ਦਿਲ ਕਰਦਾ ਲਿਖਦਾ, ਜੋ ਦਿਲ ਕਰਦਾ ਰਿਲੀਜ਼ ਕਰਦਾ। ਸੋ ਜਿਹੜੀ ਇਹ ਸੈਟੀਸਫੈਕਸ਼ਨ ਆ ਨਾ, ਦਿਸ ਇਜ਼ ਰੀਅਲ ਸਕਸੈਸ। ਬਾਕੀ ਜੇ ਤੁਸੀਂ ਕੀ ਕਹਿੰਦੇ ਹੁੰਦੇ ਆ ਕਿ ਆਹ ਜ਼ਰੂਰਤਾਂ ਤਾਂ ਛੱਡੋ, ਹੋ ਗਏ ਸੁਪਨੇ ਵੀ ਪੂਰੇ, ਤਾਂ ਵੀ ਆਖਦੇ ਰਹਿੰਦੇ ਨੇ ਕਿ ਲੇਖ ਹੀ ਖਰਾਬ ਨੇ, ਕੁਛ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਵਿਚਾਰੇ ਬਸ ਕਾਮਯਾਬ ਨੇ।
2: ਅੱਛਾ ਡਾਕਟਰ ਸਾਹਿਬ, ਕਿਉਂਕਿ ਆਪਾਂ MCG ਦੇ ਵਿੱਚ ਖੜੇ ਆ, ਔਰ ਜਿੱਥੋਂ ਤੱਕ ਕ੍ਰਿਕਟ ਦੀ ਗੱਲ ਹੈ, ਤੁਸੀਂ ਵੀ ਕ੍ਰਿਕਟ ਖੇਡਦੇ ਰਹੇ ਹੋ ਜਾਂ ਖੇਡਣਾ ਪਸੰਦ ਕਰਦੇ ਹੋ?
3: ਐਂਡ ਕ੍ਰਿਕਟ

0: particularly, I have many dear friends in cricket team from, you know, Harbhajan Singh, Yuvraj Singh, Mahendra Singh Dhoni, Virat, and all. So I have a great connection with this particular sort of game, though I never have played, unfortunately. But yes, so I know what it means to our country, what it means to any country who won the World Cup.
1: Last Australian audience ਨੂੰ ਆਸਟ੍ਰੇਲੀਅਨ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ
2: ਹਨ ਪੰਜਾਬੀ? ਮੈਂ ਇਹੀ ਕਹਿਣਾ ਚਾਹੁੰਦਾ ਕਿ ਹੱਸਦੇ ਵਸਦੇ ਰਹੋ ਤੇ ਭਵਿੱਖ ਤੁਹਾਡਾ ਹੈ, ਜਿੱਦਾਂ ਕਹਿੰਦੇ ਹੁੰਦੇ ਆ ਕਿ ਫਿਊਚਰ ਇਜ਼ ਯੂਅਰਸ। ਇਹ ਕੰਟਰੀ ਆ ਜਿਹਦੇ ਫਲਰਿਸ਼ ਹੋਣ ਦੇ ਬਹੁਤ ਚਾਂਸਸ ਨੇ। ਇੱਕ ਤਾਂ ਤੁਸੀਂ ਇਸ ਦੁਨੀਆ ਤੋਂ ਬੜੀ ਦੂਰ ਬੈਠੇ ਆ, ਇਸ ਕਰਕੇ ਤੁਹਾਡੇ ਨਜ਼ਾਰੇ, ਔਰ ਦੂਸਰਾ ਜੋ ਤੁਸੀਂ ਏਅਰਪੋਰਟ ਤੇ ਜਾਂਦੇ ਤੇ ਤੁਹਾਡੀ ਜਿਹੜੀ ਸਕਿਉਰਟੀ ਬਹੁਤ ਟਾਈਟ ਆ, ਤੁਸੀਂ ਕੋਈ ਮਾੜੀ ਚੀਜ਼ ਆਉਣ ਨਹੀਂ ਦਿੰਦੇ, ਐਂਟਰ ਕਰਨ ਨਹੀਂ ਦਿੰਦੇ, ਇਸ ਕਰਕੇ ਤੰਦਰੁਸਤ ਰਹਿਣ ਦੀਆਂ ਵੀ ਜ਼ਿਆਦਾ ਆ ਪੋਸੀਬਿਲਿਟੀਜ਼। ਸੋ ਇੱਦਾਂ ਹੀ ਤੁਹਾਡੇ ਕਾਰੋਬਾਰ ਚੱਲਦੇ ਰਹਿਣ, ਚੜ੍ਹਦੀ ਕਲਾ ਚ ਰਹੋ, ਪੰਜਾਬ ਆਉਂਦੇ ਜਾਂਦੇ ਰਹੋ, ਅਸੀਂ ਆਉਂਦੇ ਰਹੀਏ, ਮਹਿਫਲਾਂ ਲਾਉਂਦੇ ਰਹੀਏ।
1: ਤਾਂ ਦੋਸਤੋ, ਪੰਜਾਬੀ ਗਾਇਕ ਸਤਿੰਦਰ ਸਰਤਾਜ ਹੋਣਾ ਦੇ ਨਾਲ ਸਾਡੀ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ? ਆਪਣੀ ਫੀਡਬੈਕ, ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਾਡਾ ਫੋਨ ਨੰਬਰ ਹੈ 0439-799-767। ਅਜਿਹੀਆਂ ਹੋਰਨਾਂ ਦਿਲਚਸਪ ਜਾਣਕਾਰੀਆਂ ਅਤੇ ਖਬਰਾਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
3: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।

ਜੀ ਦੋਸਤੋ, ਇਹ ਬਹੁਤ ਹੀ ਖੂਬਸੂਰਤ ਗੀਤ ਹੈ ਅਤੇ ਸਿੱਧ ਕਰਦਾ ਕਿ ਜਿਹੜਾ ਮਿਊਜ਼ਿਕ ਅਤੇ ਜਿਹੜੀ ਸਿੰਗਿੰਗ ਹੈਗੀ ਹੈ ਕਿਸੇ ਭਾਸ਼ਾ ਦੀ ਮੁਹਤਾਜ ਨਹੀਂ ਹੁੰਦੀ। ਇਹ ਫਰੈਂਚ ਭਾਸ਼ਾ ਦੇ ਵਿੱਚ ਗਾਈ ਹੋਈ ਹੈ ਜੁਗਨੀ, ਨਾਲ ਨਾਲ ਪੰਜਾਬੀ 'ਚ ਪੇਸ਼ ਕਰ ਰਹੇ ਨੇ ਡਾਕਟਰ।